0: ਯਾਰ ਗੁਖਿਆ ਸ਼ਕਨਾ ਬਸ ਤੇਰਾ ਦਾ ਉਸਕੋ ਮੈਂ ਯਾਰ ਸ਼ਕਨਾ
1: ډېره مننه زما سره د آواز چا دی
0: او ما پی ایخا او دی او بی شرطونا نظم تا سود مالتا یو زل کوم نوز دی دنونا